ਸ੍ਰੀਮਤੀ ਖੁਲਾਸਾ ਦੇਵੀ ਸਾਹੂ, ਦੇਵਬ੍ਰਤ ਰਾਘਵਿੰਦਰ ਰਾਜ ਸਾਹੂ, ਹੇਮੰਤ ਕੁਮਾਰ ਸਾਹੂ, ਬੇਬੀ ਵਿਧੀ, ਦੀਪਿਕਾ ਸਾਹੂ, ਬੇਬੀ ਕਵਿਤਾ ਔਰ ਸ੍ਰਿਸ਼ਟੀ ਸਾਹੂ, ਬੋਰਸਰਾ ਨੈਲਾ ਸੇ ਪ੍ਰਮੋਦ ਕੁਮਾਰ ਸਾਹੂ, ਬੀਮਾ ਬੈਬੀ, ਵਿਨੋਦ ਵਿਭੂਤੀ, ਅੰਸ਼ੂ ਬਬਲੀ, ਪ੍ਰਿਆਂਸ਼ੂ ਸਾਹੂ ਨੇ ਵੀ ਇਸ ਗੀਤ ਕੋ ਸੁਣਨੇ ਕੀ ਫਰਮਾਇਸ਼ ਹਮ ਤੱਕ ਲਿਖ ਭੇਜੀ। ਅਗਲਾ ਪੱਤਰ ਹਮ ਤੱਕ ਆਇਆ ਹੈ ਨਨੌਰਾ ਜ਼ਿਲ੍ਹਾ ਮਹੋਬਾ ਸੇ। ਲਿਖਣੇ ਵਾਲੇ ਸ਼ਰੋਤਾ ਹੈ ਬਲਰਾਮ, ਸ੍ਰੀਮਤੀ ਕਸਤੂਰੀ, ਕੁਮਾਰੀ ਆਰਾਧਨਾ, ਸੋਨਿਕਾ ਔਰ ਉਪਮਾ, ਇਹਨਾਂ ਨੇ ਵੀ ਇਸ ਗੀਤ ਕੋ ਸੁਣਨਾ ਚਾਹਾ ਹੈ। ਗ੍ਰਾਮ ਫਰਾਂਸੀ ਸੇ ਰਾਜਕੁਮਾਰ ਡੁਡੀ, ਸਰਜੀਤ ਸਿੰਘ ਡੁਡੀ, ਪ੍ਰਮੋਦ ਕੁਮਾਰ ਡੁਡੀ, ਹਾਂਸੀ ਸ਼ਹਿਰ ਸੇ ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ, ਬੱਬੂ ਔਰ ਡੱਬੂ ਨੇ ਵੀ ਇਸ ਗੀਤ ਕੋ ਸੁਣਨਾ ਚਾਹਾ ਹੈ। ਨਾਜ ਮੰਜ਼ਿਲ ਮਹਿਸੌਲ ਸੀਤਾਮੜੀ ਬਿਹਾਰ ਸੇ ਲਿਖਣੇ ਵਾਲੇ ਸ਼ਰੋਤਾ ਹੈ ਅਕਰਮ ਹੁਸੈਨ ਪ੍ਰਿੰਸ, ਇਸ਼ਰਤ ਅਕਰਮ, ਰੁਬੀਨਾ ਬਸੀਮ, ਆਰਿਜ਼ ਬਸੀਮ, ਮਮਤਾ ਰਾਣੀ ਸ਼ਰਮਾ, ਪੂਨਮ ਕੁਮਾਰੀ ਸ਼ਰਮਾ, ਅਰਹਾਨ ਬਾਬੂ, ਹਮਜ਼ਾ ਬਾਬੂ, ਮੁਜ਼ੰਮਿਲ ਬਾਬੂ, ਹੁਮੇਰਾ ਨਾਜ਼, ਸੁਮੇਰਾ ਨਾਜ਼, ਅਦੀਹਾ ਨਾਜ਼, ਸ਼ਾਹੀਨ ਨਾਜ਼, ਨੂਰੀ ਨਾਜ਼, ਬੱਚੂ ਸ਼ੇਖ ਔਰ ਚੀਨਾ ਸ਼ੇਖ, ਕੋਕਿਲਵਾਰਾ ਮੁਜ਼ੱਫਰਪੁਰ ਸੇ ਫੈਸ਼ਲ, ਮਾਫ ਕੀਜੀਏਗਾ, ਫੈਸਲ ਸ਼ੇਖ, ਨੁਸਰਤ ਜਹਾਂ ਨਾਜ਼, ਇਹਨਾਂ ਨੇ ਵੀ ਇਸੀ ਗੀਤ ਕੋ ਸੁਣਨਾ ਚਾਹਾ ਹੈ। ਆਦਰਸ਼ ਨਗਰ ਮਲੋਟ ਸੇ ਇਹ ਪੱਤਰ ਲਿਖਾ ਹੈ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਔਰ ਨਿਵਾਨ ਸ਼ਰਮਾ, ਕੁਛ ਈਮੇਲ ਵੀ ਇਸੀ ਕੇ ਇਸੀ ਗੀਤ ਕੇ ਲਈ ਆਏ ਹੈ। ਜ਼ਿਲ੍ਹਾ ਮੁਰਾਦਾਬਾਦ, ਦੂਲਾਪੁਰ ਉੱਤਰ ਪ੍ਰਦੇਸ਼ ਸੇ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਇਸਰਾਰ ਔਰ ਨਰਗਿਸ ਖਾਤੂਨ, ਅਗਲਾ ਈਮੇਲ ਹਮ ਤੱਕ ਆਇਆ ਹੈ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਸੇ ਓਮ ਪ੍ਰਕਾਸ਼ ਰਾਏ, ਸ੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬਿਧਾ ਨੇਵਾਦਾ ਗਾਜੀਪੁਰ ਸੇ ਇਹ ਮੇਲ ਭੇਜਾ ਹੈ, ਪ੍ਰਤੀਕ ਰਾਏ, ਸ੍ਰੀਮਤੀ ਰੋਸ਼ਨੀ ਰਾਏ ਔਰ ਪ੍ਰਾਂਜਲ ਰਾਏ ਨੇ। ਗ੍ਰਾਮ ਪੀਪਰਲੋਡ ਸਰਗਾਓਂ ਛੱਤੀਸਗੜ੍ਹ ਸੇ ਯੇ ਈਮੇਲ ਹਮੇ ਭੇਜਾ ਹੈ ਦੀਪੇਸ਼ ਵਰਮਾ, ਪੂਨਮ ਵਰਮਾ, ਜੋਤੀ ਔਰ ਸ਼ਿਵਾਂਸ਼ ਵਰਮਾ ਨੇ। ਅਗਲਾ ਈਮੇਲ ਹਮ ਤੱਕ ਆਇਆ ਹੈ ਨੇਪਾਲ ਪੈਲੇਸ ਸਾਗਰ ਸੇ ਤਿਲਕ ਰਾਣਾ, ਮੀਨਾ ਰਾਣਾ, ਮੋਨਿਕਾ ਨੁਪੁਰ, ਰਿਸ਼ਿਕਾ ਔਰ ਰੋਬਿਨ ਰਾਣਾ। ਅਸਤੂਪੁਰਾ ਜ਼ਿਲ੍ਹਾ ਮਊ ਸੇ ਈਮੇਲ ਹਮੇ ਭੇਜਾ ਹੈ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ, ਬਹਾਦੁਰਗੰਜ ਗਾਜੀਪੁਰ ਸੇ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ ਔਰ ਅਬਦੁੱਲਾ ਆਜ਼ਾਦ, ਇਹਨਾਂ ਨੇ ਵੀ ਇਸੀ ਗੀਤ ਕੋ ਸੁਣਨੇ ਕੇ ਲਈ ਹਮ ਤੱਕ ਮੇਲ ਭੇਜਾ ਹੈ। ਗੌਰੀਨਗਰ ਇੰਦੌਰ ਸੇ ਇਹ ਈਮੇਲ ਹਮੇ ਭੇਜਾ ਆਨੰਦ ਕੁਮਾਰ ਕਾਮਲੇ, ਰੇਖਾ ਕਾਮਲੇ, ਰਾਖੀ, ਪਾਰਸ ਤਪੱਸਿਆ, ਕਰਿਸ਼ਮਾ ਕਾਮਲੇ ਔਰ ਇਨਕੇ ਪਰਿਵਾਰ ਵਾਲੇ। ਗ੍ਰਾਮ ਸੇਵੜੀ ਜ਼ਿਲ੍ਹਾ ਛੱਤਰਪੁਰ ਸੇ ਯੇ ਈਮੇਲ ਹਮੇ ਭੇਜਾ ਹੈ ਬਾਰੇ ਲਾਲ ਪ੍ਰਜਾਪਤੀ, ਧਨੀਰਾਮ, ਨਰੇਸ਼, ਕੱਲੂ, ਰਵਿੰਦਰ ਐਂਡ ਏਵਮ ਬਿੰਦਰਾਬਨ ਪ੍ਰਜਾਪਤੀ ਨੇ। ਗ੍ਰਾਮ ਦੁਲਾਪੁਰ ਉੱਤਰ ਪ੍ਰਦੇਸ਼ ਸੇ ਯੇ ਈਮੇਲ ਹਮੇ ਭੇਜਾ ਮੁਕੇਸ਼ ਕਸ਼ਯਪ, ਸੀਤਲ ਕਸ਼ਯਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਨਵੀ, ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕ ਔਰ ਬਲਬੀਰ ਸਿੰਘ ਨੇ। ਤੋ ਲੀਜੇ ਇਨ ਸਬ ਕੀ ਪਸੰਦ ਪਰ ਸੁਣਤੇ ਹੈ ਯੇ ਪਿਆਰਾ ਸਾ ਗੀਤ।